ਦੀਆਂ ਬੋਲਦੀਆਂ ਹੁੰਦੀਆਂ ਸੀਗੀਆਂ, ਕੁਛ ਵੀ ਪੁੜੀ ਜਾਣਾ, ਮਕੌੜੀ ਪੁੜੀ ਜਾਣੀ, ਚਿੱਪਲ ਮਕੌੜੀ, ਡੂਮਣ ਮਕੌੜੀ, ਜਿਹੜੀ ਵੀ ਮਕੌੜੀ, ਕਾਲੀ ਮਕੌੜੀ, ਚਿੱਟਣੀ, ਤਾਂ ਝੱਟ ਬੋਲਣਾ ਕਿ ਘੜੇ ਹੇਠੇ ਦੀ ਮਿੱਟੀ ਲਿਆਓ ਆ, ਹੈ ਨਾ ਜੀ। ਤਾਂ ਘੜੇ ਹੇਠੇ ਦੀ ਮਿੱਟੀ ਜਿਹੜੀ ਹੁੰਦੀ ਸੈ ਵੀ ਬੜੀ ਗੁਣਕਾਰੀ ਹੁੰਦੀ, ਕਿਉਂਕਿ ਸ ਠੰਡੀ ਹੋ ਰਹੀ ਹੁੰਦੀ, ਕਹਿੰਦੇ ਸਾਡੇ ਸਰੀਰ 'ਚ ਜਿਹੜੀ ਹੈ ਸੈ ਠੰਡਕ ਪ੍ਰਦਾਨ ਕਰਦੀ। ਇਹੀਆਂ ਵੀ ਕਈ ਬੋਲਦੇ ਵੀ ਘੜੇ ਦੇ ਹੇਠੇ ਦੀ ਜਿਹੜੀ ਮਿੱਟੀ ਹੁੰਦੀ, ਖੈਰ ਹੁਣ ਤਾਂ ਘਰ ਸਾਰੇ ਪੱਕੇ ਹੋਈਏ, ਕਹਿੰਦੇ ਕੁਛ ਨਾ ਘਰਾਂ 'ਚ ਕੰਡਿਆਲੀ ਹੁੰਦੀ ਨਾ, ਘੜਿਆਂ ਰੱਖਣ ਵਾਲੀ ਜਿਹੜੀ ਬਣਾਇਆ ਹੁੰਦਾ, ਇੱਕ ਬੋਕਸਾਂ ਦਿਆ ਬਣਾਇਆ ਹੁੰਦਾ, ਸਹਿ ਹੋਈਏ। ਪਰ ਜਿਹੜਾ ਧਰਤੀ ਪਰ ਘੜਾ ਰਖੋਇਆ ਹੁੰਦਾ ਨਾ ਜੀ, ਇਹ ਤਿੱਧੇ ਫਾਇਦੇ ਕਨੇ ਨੁਕਸਾਨੇ ਦੀ ਗੱਲ ਜਿਹੜੀ ਹੈ ਸੈ ਦੱਸਾ ਦੇ। ਨੁਕਸਾਨ ਤਾਂ ਮੈਨੂੰ ਲੱਗਦਾ ਘੜੇ ਦੇ ਪਾਣੀਆਂ ਨੇ ਕੋਈ ਨਹੀਂ ਹੁੰਦਾ, ਇਸ 'ਤੇ ਫਾਇਦੇ ਹੀ ਫਾਇਦੇ ਹੁੰਦੇ। ਹੁਣ ਮੇਰੀ ਬੋਬੋ ਭੈਣ ਕੋਈ ਜੁੜਦੀ, ਜੁੜਾ ਦੀਆਂ ਤਾਂ ਮਤੀਆਂ, ਪਰ ਫੋਨ ਚੁੱਕੋਆ ਦਾ ਨਹੀਂ, ਪਤਾ ਨਹੀਂ ਕਿਆ ਕਾਰਨ ਹੈ। ਤਾਂ ਕੋਈ ਗੱਲ ਨਹੀਂ, ਤੁਸੀਂ ਪ੍ਰਯਾਸ ਕਰਦੇ ਰਿਹਾ ਕਨੇ, ਆਹਾਂ ਵੀ ਜਾਣਕਾਰੀ ਕਨੇ ਮਨੋਰੰਜਨ ਜਿਹੜਾ ਸਾ ਤੁਹਾਡਾ ਚਲਾਈ ਰੱਖਣਾ, ਹੈ ਨਾ ਜੀ। ਤਾਂ ਹੁਣ ਆਹਾਂ ਫਿਰੀ ਚੱਲਦੇ ਇੱਕ ਛੋਟੇ ਦੇ ਅੰਤਰਾਲ ਵਾਸਤੇ, ਇਸ 'ਚ ਸੁਣਾਉਣਾ ਆਹਾਂ ਤੁਹਾਨੂੰ ਪਿਆਰਾ ਦਿਆ ਲੋਕ ਗੀਤ ਕਨੇ, ਫਿਰ ਹਾਜ਼ਰ ਹੋਣਾ ਆਹਾਂ ਮਿੰਜਰਾਂ ਕਾਰਿਆਕ੍ਰਮ 'ਚ, ਬਾਕੀ ਜਿਹੜੀਆਂ ਚੀਜ਼ਾਂ ਨੇ ਮਿੱਟੀ ਦੀਆਂ ਤਿੰਨਾਂ ਦੇ ਬਾਰੇ 'ਚ ਗੱਲਬਾਤ ਕਰਨੀ।